ਵਾਸ਼ ਰਸੂਲੁੰਗੇ ਤੇਰੇ ਫੁਰਤਮ ਫੁਣਵਿ ਰਸੂਲੌ ਖੰਗਾ ਥਿਮੰ ਖਲੇ ਗੇ ਫਾਨੁ ਨੁਵਮੇ ਥਿਮੰ ਖਲੇ ਗੇ ਫਾਨਾ ਮੇਦੁ ਆਦਿ ਥਿਯਬੈ ਮੀਹੁਨਾ ਮੇਦੁ ਵਿਸ ਖੰਤ ਕੁਰਵਾਨ ਗੋਤੇ ਥਿਮੰ ਖਲੇ ਗੇ ਫਾਨਕੰ ਇੰਗਿ ਵਡੇ ਨੁਗਨਵੇ ਥਿਮੰ ਖਲੇ ਗੇ ਫਾਨੰ ਇਵਵਾ ਵਹੀਯਕੰ ਮੇਨੁਇ ਥਿਮੰ ਖਲੇ ਗੇ ਫਾਨੁ ਥਬਾਇ ਨੁਵਮੇ ਆਦਿ ਬਯਾ ਵੇਗਿੰ ਹੁਰਿ ਇੰਜ਼ਾਰ ਕੁਰਵਾ ਬੇਖਲੌ ਖੰਗਾ ਮੇਨੁਇ ਥಿಮಂ ಕಲೇಗ ಫಾನು ನುವಮೇ.

0: ਜਿੰਨੀ ਨਾਇ ਇਨਸੀਂਗੇ ਥਿਰੇ ਏਵਰਿੰਗੇ ਕੁਰਿੰਗ ਈਸਵੇ ਦੀ ਉਮੇਥੋਗੇ ਥਿਰੇਗਾ ਕੋਫਾਗੇ ਬਸੁਲ ਹੱਕ ਵੀ ਮੀਂਹ ਹੁਨੀ ਏਵਰਨੇ
1: ਹਮ ਕਸ਼ਵਰਮ ਗਿੱਲ ਨੀ ਵੇਗਿੰਵਾ ਬਯੋਕਮ ਗਾ ਏਵਰਮ ਵੂਏ

0: ਤੇ ਹੁਰੀਆ ਸਵਾਗਤ ਹੈਗੇ ਜਵਾਬ ਇਹ ਪ੍ਰੋਗਰਾਮ ਨੂੰ
1: ਜ਼ਕਾਇ
2: ਹੋ ਮਧੋ ਗੇ ਹਿੰਦੂ ਨੂੰ ਦਿਹ ਕਟਤੀ ਰਹੀ ਹੂੰ ਰਿਪੀਟ ਹੋ ਮਧੋ ਗੇ ਰੇ ਦਿਹ ਚਾਇਰੋ ਆਦਿ ਹੁਣ ਹੀ ਰਧੋ ਗੇ ਮਿੰਦਰੋ ਇੱਕੇ ਚਾਇਰੋ
3: ਇੰਹਾ 7341 ਕਿਲੋ ਹਰਟਸ ਮੀਡੀਅਮ ਵੇਵ ਆਦਿ 98 ਮੈਗਾਹਰਟਸ ਐਫਐਮ ਬੈਂਡ ਹਮਾਇਕਣੀ ਦਿਵੀ ਰਾਜੇ ਗੜੋ
4: ಎಮ್ಮೆ ಸೀದಾವೆಗೆಂಬ ತೆದುಮಗುಗ ಸಾಬೀತುವೆ ಹುರುಮ
5: ಇಸ್ಲಾಂ ದೇನುಗೆ ಅಗೀದ ವರುಗದ ಕುರುಮ
4: ದೆದುನಿಯೇಗೆ ಹಳಾಯ ಬಾಚವರಿ ಕುರುಮ
5: ಇಸ್ಲಾಂ ದೇನುಗೆ ಕಂಕಮ ಗುಳೇಗುತು ದೀನಿಯ ಇಲ್ಮ್ ವರಿನ್ನ ಸುವಾ ಗುರವ್ವ

0: ਏ ਸਾਹਿਬ, ਇਹ ਮੀ ਰੁਸਮ ਕੋਚੀ ਨਿਕੁਮ ਕੇ ਦੇ ਕਾਕੁਤਾ
1: ਕਾਕੁਤਾ
0: ਦੇ ਮੇ ਰੁਸਮ ਕੇ ਕੇਬਿਨ ਨਿਕੁਮ ਕੇ ਗੇ ਤੇ ਇਨੂ ਕੁਰਿੰ ਤੋ ਕੁਸ ਦੇ ਕੇ ਫੀ ਮੇ ਨਾ ਇਹ ਕਾਕੁਤਾ
1: ਆਲੀਆ
0: ਐ ਆਲੀਆ ਐ ਕਾਇਰਾ ਕੇ ਮੰਮਤੇ ਅਸਲੋ ਇਸਤਾ ਇਹ ਨਾ ਹਦਰੀ ਇੱਚੇ
1: ਤੇ ਰੁਸਮ ਗਾ ਤੇ ਨੂ ਬੁਣਾ ਤੇ
0: ਮਾ ਨੂਲੇ ਰੁਸਮ ਗਾ ਤੋ ਕਮੀਂ ਕੀਆ ਕਾ ਮੀ ਸਾਈਫੋ ਵਿਸ ਦੇ ਗੀ ਬਾਨੇ ਹਮਾ ਇਹ ਬਤ ਖਾ ਮੈਂ ਫਿਕਿੰਗ ਗੁਲੇ ਹੈ ਕੀਰੀ ਆ ਵਿਸ ਹਰੇ ਇੱਚ ਕੇ ਹਾਲੀ ਇਸ ਦੇ
1: ਅਜਾ ਬੰਨ ਇੱਚ ਗੇ ਹੈ ਗੇ ਹਰੇ ਮਸਲ ਦੇ ਨੂ ਜਸ ਸਮੇ ਮਸਲ ਤੇ ਆ ਅੰਗਣ ਹੀ ਫਿੱਟ ਗੇ ਰੁਜ਼ਾਮ ਹਮੇ ਗੁਸਵਾਣੇ ਤੀਏ
0: ਮੀ ਨ ਤੂ ਆ ਕਿਸ ਮਸ਼ਾ ਇੱਕ ਕੋਲ ਕਵਾ ਕੇ ਨੂ ਦੱਖਾਣੇ ਦੇ ਬੁਨੇ ਬਾ ਕੀ ਕੋਲ ਤਾ ਆ ਲਿਆ ਸੇ ਉਲਣੀ
1: ਮਸ਼ਾ ਨੀ ਗੇ ਤਾ ਅਤ ਦੇਰ ਕਮੇ ਕੇ ਮੀ ਮਨ ਉਬਦਨ ਕੀ ਕੁਰਨ ਤੋ ਆ ਲਿਆ ਸੇ ਉਲਣੀ ਕੀ
0: ਤੀ ਸਾਈਫੋਂ ਇੰਗੇ ਨੇ ਇੱਕ ਮੈਂਗੁਨ ਸਨੂਬੁ ਨਾਣੇ ਰੁਜ਼ਾਮ ਕੇ ਕਿਤਮ ਮੇ ਕੁੜ ਕਮੇ ਵਿਸ ਤੀ ਸਾਈਫੋਂ ਨੇ ਗੇ ਨੋਣ ਨਾਣੇ
1: ਮਨ ਨੇ ਗਿੰਨ ਨੇ ਗੇ ਦੋ ਬੁਣਾਣੇ ਦੇ ਯਾਸਮੀਨ ਕੀ ਕੁਰਨ ਤੇ ਕਮਾਤੀ ਉਲਣੀ
0: ਉਲੇ ਵੇ ਨੇ ਦੋ ਮਾ ਬੇਨ ਵੇ ਨੂ ਖਾਂਤਕ ਕੰਡੇ ਕੇ ਤੇਰੇ ਗਾ ਰੁਜ਼ਾਮ ਬੋਹਾ ਸਵਾਕਾ ਮਸ਼ੰਗ ਇੰਗੇ ਫੇ ਗਦੋ ਰੁਜ਼ਾਮ ਮਾ ਸੋਨਾ ਉਲਣੀ ਮੇਰੀ ਕੁਰਾ
1: ਬਲ ਮੇਰੀ ਕੁਰਨ ਹਮ ਜੀਵਤੀ ਬਾਇ ਕੋ ਮੇਰੀ ਕੁਰਾਣੇ ਨੂ
0: ਤਿਆਰੇ ਮਿਸ ਬੇਨੋ ਵਾਗੋ ਤਕੀ ਇਕਮਕੁ ਤੇ ਮੀਦੰਗਰਨੇ ਆਲਿਆ ਸਬੂ ਇਕੰਗਨੀ ਕਨੂ ਹੁੱਟੇਨੇ ਪਾਏ
1: ਤਿਹੀ ਸਾਬਾਂ ਗਦੀ ਨੋਵੇ ਵਿਸਨਾਕਾ ਤਿਕਮਾਨੁ ਵਿਸਨਾ ਸੁਨੀਲ ਕੰਤ ਕੋਲੇ ਕੇ ਜਸੇ ਤੋ ਬਾਬਲਾ
0: ਆਹਨਾ ਦਿਮਾ ਕੁਰਾਇਰ ਫਾਰੂਆ ਦੇ ਕੀਨੇ ਕਦਾਨੀ ਹਮ ਹੂ ਆਮੀ ਬੁਨੀ ਆਹਰੇ ਫਾਰੂਗਾ ਤੋ ਬੁਨਾਣਾ ਸੈਫ ਕੇ ਵਾਹ ਕਈਚੇ
1: ਅਮਜੇ ਪਤਾ ਵਾਗੂ ਤੂੰ ਜਹੂਣੀ ਮੈਂ ਕੰਬਸ ਵਾਣੀ ਹਾਂ ਮੈਂ ਇਹ ਮੇਰਾ ਗਲਾ ਸੇ ਦੇਂ ਦੇ ਪਰ ਮਸੇ ਕੇ ਹਰੰਗੇ ਬੂਟੇ ਆਹਨ ਬੇਨੂ ਵਿਕਨ ਤਾਂ ਨਿੰਮ
0: ਇੱਕ ਮੁਕ ਆਲੀਆ ਦਾ ਅਪਡੇਟ ਲਈ ਬੁਲੀ ਮਾ ਚੱਦ ਦੇਚੇ ਮਮੀ ਰੁਜ਼ਾ ਮਾ ਵਰੰ ਹੀ ਓਏ ਦੇ ਮੀ ਹਿਕ ਸਾਈਫੋਂ ਅਮਰਾ ਗਲੰਗੇ ਨੇ ਇਹ ਮਾ ਬੇਨੂ ਵਾਣ ਨੇ ਮਾ ਵਾਣੂ ਆਏਂਗੇ
1: ਓਕੇ ਓਕੇ ਦੇ ਨਾ ਮੈਂ ਇਹ ਤੇ ਦੇ ਬਲ ਵਰੁਗ ਤੇ ਮੀ ਹਿਕੇ ਮੈਂ ਦੇ ਬਲ
2: ਮੰਮਾ ਕੀਵਤ ਮੈਂ ਉਹ ਬਾਲਾ ਨੂੰ ਦਿਆਈ
3: ਬਾਪਾ ਦਾਨ ਮੈਂ ਪੁਣੀ ਮੰਮਾ ਨੂੰ ਦਿਆਈ ਕੀ ਨੇ ਵੀ ਮਾ ਖਾਸ ਕਮੈਂ ਹਿੰਗੀ ਤਾ
2: ਆ ਇਹ ਕਲ ਪਾ ਕ ਦਿਆ ਮਨ ਦੋ ਹੈ ਤਾ ਇਹ ਦੋ ਖਾਇਰਾ ਵੈਟੋ ਨੇ ਮਨ ਅਗਾ ਦੇ ਨਾ ਦੱਤਾ ਹੈ ਦਾ ਇਹ ਦੱਤਾ ਫਿਰ ਨੂੰ ਸਕੂਲ
3: ਓ ਇਹ ਹੈਂ ਤਾ ਕੀ ਕੇ ਦੇ ਬੁਣੀ ਦਰ ਫੁਲ ਗਾ ਤੋ
2: ਇਹ ਦੱਤਾ ਕੇ ਦਰ ਫੁਲ ਸੋਲਣੀ ਸਕੂਲ ਗਾਇਆ ਇਹ ਵ ਬਾਲਾ ਗੋਸ ਹੋਰੇ ਬਾਪੇ ਆਵਸ ਫਿਰ ਨੂੰ ਬਾਪੇ ਆਵਾਹ ਕ ਵਸ ਦੱਕੇ ਇਹਦਾ ਬੁਣੀ ਬਾਪਾ ਇਸ ਖਾਇਰਾ ਵਸਿੰਗ
3: ਇਹਨ ਤਾਂ ਬਾਪਾ ਕੇ ਰੱਟੀ ਸਿੱਧੋ
2: ਇਹਦਾ ਬੁਣੀ ਆਦੀ ਮੇਗੇ ਆਣਾ ਨਮੋ ਬਸ ਖਾਇਰਾ ਬੈਵਰ ਹਦੀ ਆਹੇ ਫੈਗ
3: ਇਹਨ ਤਾਂ ਨਰਫਲਾ ਖਾਇਰਾ ਆਦਵ ਮਾਮਾ ਵਾਹ ਕੇ ਪੁਣਾਣਾ ਦਰਫੁਲ ਮਾਮੇ ਆ ਬਾਪਾ ਕੇ ਤੇਰੇ ਦਰਫੁਲ ਮੈਂ ਲੋਬਣੀ ਕਾਹੋ ਦੇਖੇ
2: ਕੇਵਤ ਮਾਮੇ ਆ ਬਾਪੇ ਆਬਦੂ ਤਿਕਾ ਸਵਾਲ ਕਰਾਣੀ
3: ਅਲੇ ਪੁਣੇ ਬਲ ਦਰਫੁਲ ਕਾਕੁ ਦੇਖੇ ਮੈਂ ਬੋਡਾ ਲੋਭ ਬਣੀ
2: ਦੇਖੋ ਦਿਨ ਦੇਖੇ ਬਸ ਵਾਰ ਲੋਭ ਵੇ ਇੱਕ ਮੰਮੀ ਦੇਰ ਨੂੰ ਅੱਛਾ ਖੈਰਾ ਬਾਪਿਆ ਕੀ ਐਮ ਮੈਂ ਬੈਸਟ ਇਹ ਮੰਮਾ ਹੀ ਮਾਲਾ ਹੁਣ ਦੋ ਮੰਮਾ ਨਾਣ ਨਾ ਆਇਰ ਬਸ ਖੈਰਾ ਗਾ ਤੂੰ ਅਬ ਦੋ ਸੁਣਨਾ ਨੀ ਬਾਪਾ ਬਾਪਾ ਖੈਰਾ ਦੇ ਪਰ ਵਾਰ ਲੋਭ ਆਣਾ
3: ਦਰਫੁਲਾ ਬਾਪਾ ਯਾ ਵਕਿੰ ਦਰਫੁਲ ਉਲੇ ਵੇਣੇ ਤਾ
2: ਨੋ ਮੰਮਾ ਤੇ ਉਲੇ ਅਨਿਕਾ ਸਵਿਜ਼ਲੈਂਡ ਦਾ ਦਾਮ ਵੇਗਨ ਤਾ ਬਾਪ ਬਾਹਟਾ ਫ ਖੈਰਾ ਐਖਣੇ ਕੋ ਅੰਤ ਦਾਨੀ
3: ਮੰਮਾ ਨੂੰ ਲੈ ਮੇਤਾ ਕਾ ਇਕਮ ਕੁਸ ਮੰਮਾ ਗਾ ਤੋ ਬੋਨੇ ਪਲਾ
2: ਮੰਮਾ ਕੀ ਖੈਰਾ ਦਾ ਵਰਬ ਬੈਣਾ ਇਕਮ ਖੈਰਾ ਦਾਨੀ ਮੰਮਾ ਐ ਪੱਪਾ ਐਕੋ ਖੈਰਾ ਬੈਣ ਮੀ ਖੈਰਾ ਕਾ ਮੰਮਾ ਆ ਬੱਪਾ ਖੈਰਾ ਬੈਣ ਮੀ ਮੰਮਾ ਆ ਬੱਪਾ ਐਸ ਅਕੀ ਗੋਲੇ
3: ਖੈਰਾ ਦੋਨੀ ਮੰਮਾ ਬੋਨੇ ਤਾ ਵਾਹਕੇ ਬੱਪਾ ਦੇਰਵਾਣੇ ਕਮੇ ਦਰ ਫੁਨੁ ਕੁਰੇ ਚੇਂਗੇ ਏਰੁਮ ਬੱਪਾ ਵਾਰਾ ਰੋਨੇ
2: ਮੰਮਾਸ ਬੱਪਾਸ ਰੋਣੇ ਖਾਮੇ ਖੈਰਾ ਨੁਕੁਰਾਣਵੇਂ ਖੈਰਾ ਮੰਮਾ ਬੱਪਾ ਉਲੈਨ ਵਾਰ ਉਫਲੂ
3: ਹਾਂ ਦਰਾਂਗਲੇ ਮੰਮਾ ਕੇ ਦਰ ਫੁਲ ਮੰਮਾ ਵਾਰ ਲੋਪ ਵੇ ਦਰ ਫੁਲ ਦੇਖੇ

0: ਮਿਵਾਕਸ ਮੇਸ਼ੋ ਅਲਗੋ ਮੈਂ ਮੇਰੇ ਮੇ ਕੋਰੇ ਗੇਂਦਨੀ ਰਸਫਨੋ ਸਾਰਾ ਹਦੂ ਮੇ ਸਾਰਾ ਹਦੂ ਕਵਾਰ ਮੋਦਾ ਕੈਰ ਵਾਰ ਮੋਦਾ ਹਮ ਓਮਾਨ ਅਮਾਨ ਰੇ ਗੁੱਤ ਕ ਮੇ ਫਾਹ ਕਰੇ ਨੇ ਵੇ ਹਮ ਇਕੰ ਫਾਹ ਕੋ ਮੇ ਕੋਲੇ ਮੈਂ ਹਰਾਨ ਕੈਸ ਮੇ ਲੈ ਨੇ ਬੇਫਰ ਕਵਾ ਅਸਲਾਮ ਅਲੈਕੁਮ
1: ਵਾਲੇਕੁਮ ਅਸਲਾਮ
0: ਮੇ ਕੋਨ ਕੋ ਜੇ
1: ਆਇਸ਼ਾ
0: ਆਇਸ਼ਾ ਕੀ ਕੋਲਾ ਨਿਮਿਤਾ
1: ਹਮ ਹਿੰ ਹਮ ਜਸ ਸੈਲੰਗ ਐਸਾ
0: ਹਮ ਮੇ ਫਾਰ ਬੁਰੀ ਮਤੀ ਕ ਮੇ ਹੁੰ ਗਿਨ ਰੇਂ ਏ ਬੁਨਾ ਹੈਂਗੇ ਏ ਹਮ ਹਿੰ ਹਮ ਜਸ ਸਾਲੰਕ ਮ ਬਣ ਦੇ ਹੁ ਕੁਰ ਵਿਲੇ ਰੇ ਵੀ ਮ ਕਮੈ ਸਵੇਦਾਨ ਮੇ ਕੋਨ ਕਮ ਕੋ ਮੇ ਜ਼ਿੰਦਗੀ ਇਨ ਨੇ ਰੋਸ ਕੋਮਸ ਕਮ ਕੋਲਾਂ
1: ਹਮ ਦੇਰੀ ਉਲੋ ਮ ਬਹਿ ਹੈ ਕੇ ਕੀ ਵਾਹ ਕ ਦੱਕਾ
0: ਹਮ ਦੱਕਾਂ ਜੇ ਵਾਹ ਤਾ ਤੇ ਮੇ ਖਾ ਪ੍ਰੋਗਰਾਮ ਤੋ ਗਾਲ ਕੋ ਮੈਂ ਦੱਕਾ ਕਲ ਵਾਹ ਕੇ ਤੇ ਹਮ ਇਹ ਰੰਗਲ ਵਾਹ ਕੇ ਨੂੰ ਦੇਖੋ ਨਿਵਸ ਦੋ ਮਿਤਾ ਤੇ ਬਗੇ ਮਸ ਨੇ ਮਿਕਾਲ ਹਿਆਲ ਬਦਲ ਖੋਲਨ ਅੰਨ ਹਮ ਰੰਗਲ ਤਨੇ ਮੇ ਤੇਂਗਲ ਕੋ ਮੇਰੇ ਮੀ ਦੱਕਨੇ ਕ ਮੇ ਵਕਮ ਮੇ ਮੁਤਮਗ ਮੇ ਵਕਮ ਫੇਰਮ ਮਿਕਾਲ ਮਸਲ ਤ ਗਿਨਵਨ ਕੀ ਵਗੇ ਤੋ ਮੇ ਆਹਾਲਨ ਮੇ ਵਕਮ ਫੇਰਮ ਕੀ ਮੁਤਮਗ ਅਮਾਨ ਕ ਮਰਕਾ ਤੇ ਕ ਨਗਾਲਾ ਫਰਦੁਂ ਗੇ ਅਮਿਲਾ ਦੇ ਨਫਸਾਨੀ ਨੋ ਤੇ ਜਮਾ ਹਮ ਜਮ ਪਰ ਬੜਤੀ ਮੇ ਗੁੰਜਨ ਤਾ ਕਾ ਕੁਰਮ ਤੇ ਵਾ ਕ ਮੇ ਫਦ ਕੁੱਤ ਮਦੁ ਕੋ ਸਲਾਮਤਿਰ ਮੁਜਤਮੇ ਬਿਨਾ ਕੁਰਮਟਕਾ ਫਰਦੀ ਗੋ ਤੁਮ ਵਿਸ ਕੁਰੇ ਵੇਨ ਵਰ ਗਿਨਾ ਕਾਂ ਕਾਂ ਹੁੰਨਾ ਨੇ ਕੋਨ ਕਾਲ ਕੰਤ ਤੇ ਕੇ ਤੋ ਅਲਗੋ ਮੈਂ ਕੁਰਾਨੀ ਕੁਰੇ ਵੇਨ ਕਮੇ ਆਲੇ ਓਏ ਦਾਣਨ
1: ਜ਼ਿੰਮਾ ਦਾਰੂ
0: ਏ ਏ ਵਕ ਕੁਰਾ ਮੇ
1: ਨੋ ਫਰਦੋਂ ਜ਼ਿੰਮਾ ਤੇਰੇ ਜ਼ਿੰਮਾ ਦਾਰੂ ਵੇਗੇਂ ਐਚਸ ਕੈਂਗੁਲੋ ਨੀਮਾ
0: ਰੱਖਾ ਤੇਰੇ ਕਮਾਇ ਕੋ ਚੀ ਗੰਗੁਲੇ
1: ਯਾ
0: ਮਿਸੈ ਕ ਬਾਈ ਫਰ ਹੋਰੇ ਨ ਮੇ ਸੈਕਲ ਗ ਮੜੂ ਦ ਸੁ ਗਿਆ ਤਨ ਤਾ ਗੈ ਸੀ ਬਾਟ
1: ਇਕ ਹਾਲੇ ਚ ਇਹ ਤਨ ਤਨ ਗਨੂ ਬਹਿਟੋ
0: ਹਾਂ ਮ ਵਰ ਹਾਂ ਗ ਬੜ ਤੇ ਚੀ ਵਸ ਗੱਲੀ ਗ ਉਲੇ ਫਾਰ ਵਸ ਆ ਦੇ ਦੋ
1: ਹਾਂ
0: ਇਹ ਹੈ ਮੈਂ ਖਾਲ ਕੰ ਕੰ ਮਦੂ ਕੁਰ ਮਸੇ ਕੇ ਕੁਰੀ ਮੈਂ ਤੇ ਬੁਣਾ ਨੇ ਆਣੇ ਮੇ ਮਸਲੇ ਹੱਲ ਗਾ ਨਾ ਦੋ
1: ਵਕਨ ਕੁਰਾ ਮੇ ਹੂੰ ਵਸ ਦੀਨ ਅਬ ਬਿਰ ਵਰ ਵੇ ਇਕ ਹਾਲ ਕੰ
0: ਤੇ ਤੇਬਨੇ ਹਮ ਕੁਰਨ ਜੇ ਕਮੇਂ ਇਹ ਹਮ ਮੇ ਅਲਗਵੇਂਗੇ ਮੁਜਤਮਾਉਗਾ ਅਲਗਵੇਂਗੇ ਮੇ ਮੁਜਤਮੇ ਕੀ ਮੇ ਸਤਾਂ ਸਤਾਂ ਸਤਾਂ ਮੁਸਲਿਮ ਮੁਜਤਮੇ ਕੇ ਬੁਣਾ ਆੜੋ ਇਵੇ ਨੇ ਦੋ ਬੁਣਾ ਡਨੋ ਮੇ ਅਲਗਵੇਂ ਨਕੀ ਹਮ ਸਤਾਂ ਸਤਾਂ ਮੁਸਲਿਮ ਬਾਏਗੇ ਗੋਤ ਕਮੇ ਉਹ ਨੇ ਦੋ ਕੰਡਾਲਾਫ ਇਹ ਮ ਆਏ ਗੋਤ ਕੇ ਇਹ ਤੀ ਦਿਰੋ ਆਲਾ ਕੁਰ ਮਿਸ ਮਸੇ ਕੇ ਤੱਕ ਕੁਰੰਗ ਬਚੇ ਮੇ ਹਰ ਮੇ ਇਕਲ ਕੰ ਕੰ ਗੀਨਾ ਬਿਆ ਨੋ ਦੇਂ ਕੋ ਕਮ ਕੁਰਵੇਂ
1: ਵਜ਼ੀਫਾ ਗੇ ਫੁਰਸਤ ਗਿਣ ਖੋਰੋਂ ਮੇ ਹਾਂ ਡਰੱਗ ਖੰ ਖਮੋ ਸਲਾਹ ਮੈਂ ਬੈਗੈਂ ਖੋਰੋਂ
0: ਨੇ ਮੇ ਹਾਂ ਹਰਦਨਾ ਮੇ ਹਾਂ ਕਵਾਂਸ਼ ਫੁਰਤਾ ਮੈਂ ਸਤੋ ਵਜ਼ੀਫਾ ਸਦਾ ਕੁਰਮ ਵੀ ਹੈ ਅਨੇ ਮੇ ਜ਼ਿੰਮਾਦਾਰ ਮੇ ਹਾਂ ਕਵਾਂ ਵੀ ਹੈ ਦੋ
1: ਨੱਬਾ
0: ਪਰ ਬੜਾ ਸ਼ੁਕਰਿਆ ਵਾਰ ਰੰਗਲ ਵਾਹ ਤੱਕ ਇੱਤੀ ਦੱਕਾ ਲੈ ਹਮ ਆਲਗੋ ਮੈਂ ਦੱਕਣ ਜੇ ਵਾਹ ਕਤਕ ਮੇ ਆਲਗੋ ਮੈਂ ਮੁਜਤਮ ਗੇ ਭਰ ਮੇ ਕਾਲ ਵਾਹ ਕਤ ਆਲਗੋ ਮੈਂ ਮਸਲ ਤੰ ਹੱਲੂ ਕੁਰਮ ਹੈ ਬਾ ਮਸੇ ਕੇ ਤੱਕ ਕੁਰਨ ਜੇ ਐਮਾ ਅਮਾ ਮੀ ਅਲਗੋ ਮੇਰੇ ਗੇ ਸ਼ੋਗਾ ਮੀ ਮਿਵਾ ਕੇਸ ਮੇਰੇ ਗੇ ਸ਼ੋਗਾ ਮੀ ਦੱਕਾ ਮੈਂ ਦਨੇ ਹਮ ਮੇ ਵੱਕਾ ਮਾ ਫੇਰੂ ਮਾ ਮੇ ਕਾਲ ਮਸਲ ਤੱਕ ਇਹ ਨਵਾ ਵਾਹ ਕੇ ਮਸਲ ਤੰ ਹੱਲੂ ਕੁਰਮ ਅਲਗੋ ਮੈਂ ਕੁਰਵੇ ਨੇ ਅੰਤ ਤੱਕ ਕੇ ਵਾਹ ਕੇ ਫੇਰੂ ਮਾ ਵੱਕਾ ਮਗੇ ਗਿਨਾ ਮਸਲ ਤੱਕ ਗੁਲੀ ਫਮੇ ਵਨ ਨੀ ਆਪਣਾ ਹੈ ਕਮਿਸ ਮੁਜਤਮ ਗਏ ਕੁਰੇਵੇ ਕਮਿਸ ਗੋਸ ਅਮਲ ਕਾਇਮ ਇਹ ਅਮਲ ਰੱਖਾ ਤੇ ਮੰਮ ਮਸੇ ਕੇ ਤੱਕ ਕੁਰਮ ਮਿਝੇ ਨੇ ਐ ਮੀ ਅਲਗੋ ਮੈਂ ਗੇ ਪ੍ਰੋਸ਼ੋ ਗ ਬੈਰੇ ਲੀ ਮਦੇ ਔਰ ਹੀ ਗੈਮ ਰਿਤ ਲਵੇ ਬਜਾ ਦੰ ਕੁੰਬੇ ਖਾਸ ਕੋਲਾਂ
1: ਬੈਲੂਨ ਥਰੇ ਨੂੰ ਆਡੂ ਸਵਾਬ ਮੀ ਹੁਣ
0: ਅਰ ਬੜਾ ਸ਼ੁਕਰੀਆ ਪ੍ਰੋਗਰਾਮ ਕੋ ਬੈਰੇ ਲਵੇਂਗੇ
1: ਮਰਹਬਾ
0: ਲਵਜਾ ਦੇਣਾ ਹੈ ਲਵਜਾ ਅਲਾ ਫਲਗ ਮੈਂ ਕੈਸੀ ਤੁਰ ਬੈਵਰੇ ਖਾਵਾ ਕ ਦੱਕਾ ਮੀ ਤਨੋ ਹਮ ਮੀ ਸਰਹਦੋਂ ਅਲਗੋ ਮੈਂ ਮਸੀ ਕੇ ਕੁਰਾਨੀ ਬੇਫੁਣਾ ਵਾਹ ਕ ਦੱਕਾ ਲਵੇ ਤੋ ਹਮਾਰਾ ਹਿੱਗਾ ਮ੍ਰਿਤ ਲਵੇ ਅਣ ਕੈਸ ਮੈਂ ਜਹਾ ਦੇਣੇ